ਦੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖੇ ਆਪ ਅਕਾਲ ਪੁਰਖ ਅੰਤਰ ਜਾਮੀ ਵਾਹਿਗੁਰੂ ਹੇ ਨਿਰੰਕਾਰ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰ ਨੀ ਤਾਣਿਆਂ ਦੇ ਤਾਣ ਸਤਿਗੁਰ ਨੇ ਆਸਰਿਆਂ ਦੇ ਆਸਰੇ ਹੇ ਅਕਾਲ ਪੁਰਖ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਸਰਹੰਦ ਫਤਿਹ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀਓ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਚਰਨਾਂ ਦੇ ਪ੍ਰੀਤਵਾਨ ਪਰਿਵਾਰ ਵੱਲੋਂ ਸਤਿਗੁਰੂ ਜੀਓ ਆਪ ਜੀ ਦੀ ਹਜ਼ੂਰੀ ਅੰਦਰ ਸਤਿਗੁਰੂ ਜੀਓ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੇ ਪਾਠ ਹੋਏ ਸੋ ਦਾਰ ਰਹਿਰਾ ਸਾਹਿਬ ਬਾਣੀ ਦੇ ਪਾਠ ਹੋਏ ਗੁਰਬਾਣੀ ਦੇ ਕੀਰਤਨ ਹੋਏ ਗੁਰਮਤਿ ਵਿਚਾਰਾਂ ਹੋਈਆਂ ਬੜੀ ਸੋਹਣੀ ਬਾਣੀ ਸਾਡੇ ਜੀਵਾਂ ਦੇ ਹਿਰਦੇ ਵਸਾਵਣੀ ਕਾਮ ਕ੍ਰੋਧ ਲੋ ਮੋਹ ਹੰਕਾਰ ਤੋਂ ਬਚਾ ਕੇ ਅੰਮ੍ਰਿਤ ਵੇਲੇ ਜਾਗਣਾ ਨਿਤਨੇਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਨਿਹਾਲ ਕਰਨਾ ਜੀ ਦਰ ਘਰ ਦੇ ਸੇਵਾਦਾਰ ਚਰਨਾਂ ਦੇ ਪ੍ਰੀਤਵਾਨ ਬੀਬੀ ਨੀਤਾ ਹਾਂਡਾ ਪਰਿਵਾਰ ਵੱਲੋਂ ਸਾਰੇ ਹੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹੋਏ ਬੱਚਾ ਗੌਰਵ ਅਤੇ ਬੱਚੀ ਪਾਇਲ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਦਰ ਘਰ ਦੇ ਸੇਵਾਦਾਰ ਭਾਈ ਭਾਈ ਗਿਆਨ ਸਿੰਘ ਭਾਈ

ਗੁਰ ਪਾਇਆ ਮਨ ਹਰ ਜਗ ਮੰਡਲ ਮੱਡਾ ਹੈ ਕਰ ਸਾਧੂਆਂ ਦੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਰਹਾਉ ਸਾਖਤ ਹਾਰ ਸਾਧਨਾ ਜਾਣਿਆ ਤਿਨੇ ਅੰਤਰ ਹੋਵੇਂ ਕੰਡਾ ਹੈ ਜਿਉਂ ਜਿਉਂ ਚੱਲੇ ਚੁਭੈ ਦੁੱਖ ਪਾਵੇ ਜਮਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨ ਮਰਨ ਭਾਵ ਕੰਡਾ ਹੈ।

ਅਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ।

नहीं मैं तो नहीं है।

ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸ਼ਾਰੇ ਉਹ ਨਾਉ ਇੱਥੇ ਦੁੱਖ ਗਲੇਰਿਆਂ ਅੱਗੇ ਠੌਰ ਨਾ ਥਾਉ ਪਾਪ ਕਰਨ ਲੱਗਿਆਂ ਮਨੁੱਖ ਸੋਚਦਾ ਨਹੀਂ ਕਹਿੰਦਾ ਕਿਹੜਾ ਕੋਈ ਮੈਨੂੰ ਵੇਖ ਰਿਹਾ ਇੱਕ ਸੱਚੀ ਕਹਾਣੀ ਹੈ ਇੱਕ ਸੇਠ ਨੇ ਜਿਹਦੇ ਘਰ ਕੋਈ ਔਲਾਦ ਨਹੀਂ ਸੀ ਆਪਣੇ ਘਰ ਇੱਕ ਨੌਕਰ ਰੱਖਿਆ ਇਸ ਨੌਕਰ ਨੇ ਰਾਤ ਦਿਨ ਆਪਣੇ ਸੱਚੇ ਧਰਮ ਮਾਤਾ ਪਿਤਾ ਸਮਝ ਕੇ ਸੇਵਾ ਵਿੱਚ ਲੱਗੇ ਰਹਿਣਾ ਔਰ ਸੇਵਾ ਨਾਲ ਐਸਾ ਮਨ ਜਿੱਤ ਲਿਆ ਇਸ ਬੱਚੇ ਨੇ ਕਿ ਇਹ ਸੇਠ ਔਰ ਇਹਦੀ ਘਰਵਾਲੀ ਸੋਚਦੀ ਹੈ ਬਈ ਸਾਡੀ ਔਲਾਦ ਕੋਈ ਨਹੀਂ ਕਿਉਂ ਨਾ ਆਪਣੇ ਕਾਰ ਵਿਹਾਰ ਵਿੱਚ ਇਹਦਾ 10% ਹਿੱਸਾ ਰੱਖ ਲਈਏ ਇਹਦਾ ਵੀ ਜੀਵਨ ਬਣ ਜਾਏਗਾ ਇਹਦੀ ਸੇਵਾ ਕਰ ਰਿਹਾ ਤੇ 10ਵਾਂ ਹਿੱਸਾ ਇਹ ਲੈ ਜਾਏਗਾ ਕਮਾਈ ਦਾ ਮਨ ਵਿੱਚ ਚੰਗਾ ਫੁਰਨਾ ਹੋਇਆ ਕਾਰ ਵਿਹਾਰ ਚੱਲਣ ਲੱਗਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਲੱਗੇ ਕਿਉਂਕਿ ਕਿਸੇ ਗਰੀਬ ਦੇ ਮੁੱਖ ਵਿੱਚ ਪਾਣਾ ਇਹ ਗੁਰੂ ਨਾਨਕ ਦੀ ਗੋਲਕ ਵਿੱਚ ਪਾਣਾ ਹੈ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ ਭਾਈ ਜੇ ਕਿਸੇ ਨੇ ਗੁਰੂ ਨਾਨਕ ਦੀ ਗੋਲਕ ਵਿੱਚ ਆਪਣੀ ਕਿਰਤ ਕਮਾਈ ਨੂੰ ਸਫਲ ਕਰਨਾ ਹੋਵੇ ਤਾਂ ਗਰੀਬ ਦੇ ਮੁੱਖ ਵਿੱਚ ਪਾਓ ਇਸ ਸੇਠ ਨੇ ਹੁਣ ਇਸ ਨੂੰ ਰੱਖ ਤਾਂ ਲਿਆ ਦਿਨੋ ਦਿਨ ਆਮਦਨ ਵਧਣ ਲੱਗੀ ਤੇ ਇੱਕ ਐਸਾ ਸੌਦਾ ਕੀਤਾ ਜਿਹਦੇ ਵਿੱਚ ਲੱਖਾਂ ਰੁਪਏ ਬਚ ਗਏ ਤੇ ਮਨ ਵਿੱਚ ਸੋਚਦਾ ਬਈ ਇੱਕ ਨੌਕਰ 100 ਰੁਪਈਏ ਦੇ ਮਹੀਨੇ ਦੇ ਨੌਕਰ ਨੂੰ ਇਤਨੇ ਲੱਖ ਰੁਪਈਆ ਦੇ ਦੇਵਾਂਗਾ ਮਨ ਬੇਈਮਾਨ ਹੋ ਗਿਆ ਕਿਉਂਕਿ ਮਾਇਆ ਜਿਹੜੀ ਹੈ ਇਹ ਜਦੋਂ ਆਉਂਦੀ ਹੈ ਤਾਂ ਮਨੁੱਖ ਨੂੰ ਅੰਨਾ ਕਰ ਦਿੰਦੀ ਹੈ ਸੋਚਣ ਸਮਝਣ ਨਹੀਂ ਦਿੰਦੀ ਤੇ ਜਦੋਂ ਜਾਂਦੀ ਹੈ ਤਾਂ ਐਸੀ ਚਪੇੜ ਮਾਰ ਕੇ ਜਾਂਦੀ ਹੈ ਕਿ ਮਨੁੱਖ ਨੂੰ ਪਾਗਲ ਕਰਕੇ ਜਾਂਦੀ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ਕਿਤੇ ਦੂਰ ਵਾਂਡੇ ਗਿਆ ਹੋਇਆ ਸੀ ਇਸ ਬੱਚੇ ਨੂੰ ਨਾਲ ਲੈ ਕੇ ਤੇ ਡਾਕਟਰ ਦੇ ਨਾਲ ਮਿਲ ਕੇ ਉਸ ਨੂੰ ਕੁਝ ਰੁਪਏ ਦੇ ਕੇ ਜ਼ਹਿਰ ਦਾ ਟੀਕਾ ਲਵਾ ਦਿੱਤਾ ਉਸ ਬੱਚੇ ਨੂੰ ਬੱਚਾ ਸਰੀਰ ਛੱਡ ਗਿਆ ਉਹਦੇ ਮਾਤਾ ਪਿਤਾ ਨੂੰ ਪਹਿਲਾਂ ਤਾਂ ਸੁਨੇਹਾ ਭੇਜਿਆ ਬਈ ਬਿਮਾਰ ਹੈ ਫਿਰ ਸੀਰੀਅਸ ਹੈ ਫਿਰ ਆਖਿਆ ਉਹਦਾ ਸਰੀਰ ਹੁਣ ਇੱਥੇ ਨਹੀਂ ਰਿਹਾ ਤੇ ਇੰਨੀ ਦੂਰ ਤੋਂ ਹੁਣ ਇਸਦਾ ਸਰੀਰ ਕਿਵੇਂ ਲਿਆਵਾਂਗੇ ਸੰਸਕਾਰ ਵੀ ਕਰ ਦਿੱਤਾ ਤੇ ਪਿਆਰੀ ਸਾਧ ਸੰਗਤ ਜਦੋਂ ਐਸਾ ਕੁਕਰਮ ਐਡਾ ਵੱਡਾ ਇਸਨੇ ਪਾਪ ਕਰ ਲਿਆ ਤੇ ਇੱਕ ਸਾਲ ਦੇ ਬਾਅਦ ਵਾਹਿਗੁਰੂ ਨੇ ਇਸਦੇ ਘਰ ਇੱਕ ਪੁੱਤਰ ਦਿੱਤਾ ਇਸਦੀ ਘਰਵਾਲੀ ਕਹਿੰਦੀ ਹੈ ਮੈਂ ਤਾਂ ਸੁਣਿਆ ਸੀ ਕਿ ਪਾਪ ਦਾ ਬੀਜ ਮਾੜਾ ਹੁੰਦਾ ਪਰ 20 ਸਾਲਾਂ ਬਾਅਦ ਸਾਡੇ ਘਰ ਈਸ਼ਵਰ ਨੇ ਪੁਕਾਰ ਸੁਣੀ ਹੈ ਸੋਹਣਾ ਲਾਲ ਹੋ ਗਿਆ ਉਚਾਰਨ ਕਰੋ ਸ੍ਰੀ ਬੜਿਆਂ ਲਾਡਾਂ ਪਾਲਾਂ ਦੇ ਨਾਲ ਬੜਿਆਂ ਲਾਡਾਂ ਨਾਲ ਪਾਲਿਆ ਬੱਚਾ ਜਵਾਨ ਹੋਇਆ ਬੜੀ ਧੂਮਧਾਮ ਨਾਲ ਵਿਆਹ ਕੀਤਾ ਬੜੀਆਂ ਖੁਸ਼ੀਆਂ ਹੋਈਆਂ ਪਰ ਬੱਚਾ ਜਦੋਂ ਵਿਆਹ ਕੇ ਘਰ ਲਿਆਇਆ ਜਨਾਨੀ ਨੂੰ ਦੂਸਰੇ ਦਿਨ ਹੀ ਬਿਮਾਰ ਪੈ ਗਿਆ ਜਿਉਂ ਜਿਉਂ ਹੁਣ ਇਹ ਸੇਠ ਇਸ ਦਾ ਇਲਾਜ ਕਰਦਾ ਹੈ ਤਿਉਂ ਤਿਉਂ ਬਿਮਾਰੀ ਵਧਦੀ ਜਾ ਰਹੀ ਹੈ ਜਿਉਂ ਜਿਉਂ ਇਸਦਾ ਇਲਾਜ ਕਰਦਾ ਹੈ ਕੋਈ ਡਾਕਟਰ ਹਕੀਮ ਨਹੀਂ ਛੱਡਿਆ ਜਿਤਨਾ ਕਿਸੇ ਨੇ ਮੰਗਿਆ ਮੂੰਹ ਮੰਗਿਆ ਦਿੱਤਾ ਪਰ ਇੱਥੇ ਨੌਬਤ ਪਹੁੰਚ ਗਈ ਕਿ ਦੁਕਾਨ ਵੀ ਵਿਕ ਗਈ ਕਾਰ ਵਿਹਾਰ ਵੀ ਜਾਂਦਾ ਰਿਹਾ ਅੱਜ ਘਰ ਵੀ ਵਿਕ ਗਿਆ ਹੁਣ ਕਿਰਾਏ ਦੇ ਮਕਾਨ ਵਿੱਚ ਬੈਠੇ ਹਨ ਬੜਾ ਮਯੂਸ ਬੈਠਾ ਇਹ ਸੇਠ ਬਈ ਵੇਖੋ ਔਲਾਦ ਹੋਈ ਸੀ ਤੇ ਇੰਨੀਆਂ ਦੁੱਖਾਂ ਨਾਲ ਚੋਲੀਆਂ ਕਿਉਂ ਭਰ ਗਈਆਂ ਹਨ ਹੁਣ ਡਾਕਟਰਾਂ ਹਕੀਮਾਂ ਨੇ ਵੀ ਜਵਾਬ ਦੇ ਦਿੱਤਾ
ਤੇ ਜਦੋਂ ਇਸਨੇ ਗਊ ਦੇ ਨਾਲ ਉਸ ਬੱਚੇ ਵੱਲ ਤੱਕਿਆ ਤੇ ਇਸ ਨੂੰ ਉਸ ਨੌਕਰ ਦੀ ਰੂਹ ਉਸ ਰੂਪ ਨਜ਼ਰ ਆਇਆ। ਉਚਾਰਨ ਕਰੋ ਸ੍ਰੀ। ਤੇ ਇਹ ਬੱਚਾ ਖਿੜ ਖਿੜਾ ਕੇ ਹੱਸ ਪਿਆ, ਕਹਿਣ ਲੱਗਾ, ਸੇਠ ਜੀ ਮੈਨੂੰ ਪਛਾਣਿਆ ਜੇ ਮੈਂ ਕੌਣ ਹਾਂ? ਮੈਂ ਉਹੀ ਤੁਹਾਡਾ ਨੌਕਰ ਹਾਂ ਜਿਹਨੂੰ ਤੁਸੀਂ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਇਹ ਨਿਰੰਕਾਰ ਹਰ ਇੱਕ ਦੇ ਕੀਤੇ ਹੋਏ ਤੇ ਨਿਗਾਹ ਰੱਖਦਾ। ਯਾਦ ਰੱਖੋ, ਉਹ ਹਰ ਇੱਕ ਦੀ ਕਰਨੀ ਨੂੰ ਵਾਚ ਰਿਹਾ, ਦੇਖ ਰਿਹਾ। ਉਹ ਤਾਂ ਬਹਿ ਕੇ ਲੇਖਾ ਸਮਝਾਉਂਦਾ, ਸਗੋਂ ਚਿੱਠਾ ਅੱਗੇ ਰੱਖਦਾ, ਸੇਠ ਜੀ ਮੈਂ ਉਹੀ ਹਾਂ। ਤੇ ਸੇਠ ਰੋ ਪਿਆ, ਕਹਿਣ ਲੱਗਾ, ਮੇਰੇ ਤਾਂ ਪਾਪਾਂ ਦੀ ਸਜ਼ਾ ਮੈਨੂੰ ਮਿਲ ਗਈ, ਪਰ ਉਹ ਜਿਹੜੀ ਤੇਰੀ ਘਰ ਵਾਲੀ ਸਾਰਾ ਜੀਵਨ ਛੱਡਦੀ ਰਹੇਗੀ, ਗਲਤੀ ਰਹੇਗੀ, ਉਹਦਾ ਕੀ ਕਸੂਰ ਸੀ? ਅਖੇ ਉਹ ਡਾਕਟਰ ਸੀ ਜਿਸ ਨੇ ਮੈਨੂੰ ਜ਼ਹਿਰ ਦਾ ਟੀਕਾ ਲਾਇਆ ਸੀ। ਉਸ ਸੇਠ ਨੂੰ ਐਸਾ ਬੈਰਾਗ ਹੋ ਗਿਆ ਕਿ ਉਸੇ ਵੇਲੇ ਖਫਣੀ ਪਾ ਕੇ ਸਾਧੂ ਹੋ ਗਿਆ ਤੇ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦੀ ਭਗਤੀ ਕਰਨ ਲੱਗਾ। ਤੋ ਪਿਆਰੀ ਸਾਧ ਸੰਗਤ, ਕਿਸੇ ਵੀ ਪਾਪ ਕਰਨ ਤੋਂ ਪਹਿਲਾਂ ਸੋਚਣਾ ਬਣਦਾ। ਅਮੋਲਕ ਸਵਾਸਾਂ ਨੂੰ ਜਪ ਜਪ ਕੇ ਸਫਲ ਕਰ ਲਓਗੇ, ਤੁਹਾਡਾ ਲੋਕ ਵੀ ਸੁਖੀ ਹੋਵੇਗਾ, ਤੁਹਾਡਾ ਪਰਲੋਕ ਵੀ ਸੁਖੀ।

हर कैप भी पद कारण हर भी भक्त करे जय।

ہر جن راکھے گل گوبند کنٹھ لائے کنٹھ لائے اب گن سب میں تیرے